0: अगला ट्रैक अब आप सुनेंगे टोचन सिद्धू मूसेवाला की वॉइस में।
1: ਹੋਏ ਅੱਜ ਜਿੱਦਾਂ ਵਾਲੀ ਕਰਨੀ ਆ, ਹੋਰਾਂ ਨੂੰ ਖੂੰਜੇ ਲਾਉਣ ਲੱਗੇ ਆ।